ਕਿਹੜੇ ਦਾਦੀ ਜੁਨ ਤਿੰਕੜ ਦਾਦੀ ਜੁਨ ਤੰਕੜ ਦਾਦੀ ਜੁਨ ਤਰਕੜ ਦਾਦੀ ਜੁਨ ਤਿੰਕੜ ਦਾਦੀ ਜੁਨ ਤਿੰਕੜ ਦਾਦੀ ਜੁਨ ਤੰਕੜ ਦਾਦੀ ਜੁਨ ਤਾਂ ਦਿਨ ਦਿਨ।